ਕਰਨ ਦੀ ਇਹ ਦੋ ਖਵੀਲਾ ਤੋਲੇ ਬਲਛਨ ਵੱਲੋਂ ਤੋਲੇ ਅਸੋਖ ਅਨਲਖ ਵੱਲੋਂ ਤੋਲੇ ਖੁਦੋ ਏ ਨਾਨਖਿਨ ਬਾਹਜ਼ੋ ਨੇ ਖੁਦੋ ਏ ਖਵੀਲਾ ਤੋਲੇ।